0: Lunch break.
1: Lunch break.
2: Lunch break. Lunch break.
0: Lunch break.
3: ਕਿ ਮੈਂ ਘਰਸ ਦੇ ਵੀ ਫਿਲਮ ਗੇਮ ਹੈ ਆਈ ਹੁਣ ਤੇਰੇ ਨਾ ਵਾਰ ਉਫਾ ਵਰੇ ਵਾਰ ਬਾਜ ਵਰੇ ਬਗਤ ਕੋਲ ਕੰਗੇ ਦੇ ਲੰਚ ਬ੍ਰੇਕ ਕਿ ਮੇ ਤੋ ਕਿ ਸ਼ੋ ਆਏ ਕੋਲ ਗੁ ਮੇ ਹੁਣ ਤੇਰੇ ਨਾਮ ਹੀ ਬਦਲ ਕੁਰੇ ਰਮਲਾ ਲੰਚ ਬ੍ਰੇਕ ਮੇ ਸ਼ੋ ਗਾ ਅਲਗੁਨ ਮੇ ਹਮਾ ਕੋ ਮੇ ਅੰਗਾਰ ਦੋ ਹੈ ਗੇ ਮੇ ਗੜੀ ਗਾ ਹੁਣ ਤੇਰੇ ਨਾ ਹਮੀ ਅਗੇ ਨਸ ਤੇਨੀ ਫੈਸ਼ਨ ਐਂਡ ਬਿਊਟੀ ਆ ਬਹਿ ਤਫਾਤ ਮਾਲੂਮਤ ਦੁਨੀਏ ਗੇ ਮਸ਼ਹੂਰ ਵਮੰਗਨਾ ਫੈਸ਼ਨ ਗੇ ਇਕੇ ਟ੍ਰੈਂਡਸ ਤਕਾ ਅਦਿ ਰੀਤੂ ਬੁ ਮੱਬੇ ਨੁ ਵਾਣੇ ਤਫਾਤ ਇਕੇ ਕੰਕਮ ਗੇ ਮੱਚਾ ಅಂಗಾರದು ಹೋಗಿ ಮಿ ಗಡಿ ಮಿ ಖಾಸ ಕೊಲ್ಲನಿ ಮೇದ ಸಮ ಮಿ ಫದ ಮೌಲು ಮತ್ತ ಕಾಯ್ ಕೊಳ ಕುರಿಯದಾಣ ಲವೇ ಕಫಹು ಬದ್ರ ಕೊಲ್ಲಾಣ

0: Det vil hjælpe dem, når de her ikke er megahertz.
1: ගේ මෙත් ගා මබ්බුල් ෆන්නානුන් නැකු නුවදිහ කෙ මෙගහර්ට්ස් දිවෙහ ෆෙමු ගෙනස් තෙනි
2: මජා ගේම් තක ෆන්නානුගේ ෂෞගුවර සිල්රුත
3: අනෙන් හෙන් සීදා ෂාරිෆ් ෆක අනෙ නෙගටිව් වේවස් කමෙන්ට් නා දෙවා එහෙන ස්කූල් එකෙන්
4: ෆා දෙකේ ගතු ගස්තුග පබ්ලික් ෆිගර් කි කියාෆා මි කහලා ගාව මෙග්ග ਬੁਣਨ ਨੂੰ ਜਹੇ ਲੈਵਲ ਬਾਇ ਮੀ ਹੁ ਹੁਰੇ ਐਚੀ ਹੀ ਬੁਣਨ
5: ਫਿਰ ਮਕ ਲਿਉਨੀ ਨੀ ਨਾ ਨੋ ਤੇ ਵਨ ਫਿਰ ਮਕ ਲਿਉਨੀ ਬਿਰਵੇਰ ਵਾਹਕੇਂ ਇੱਕ ਮਕੋ ਐਤੀ ਅਦ ਬਾਵਾ ਫਿਰ ਜੰਗ
1: ਗੇਮ ਔਨ
2: ਫੰਨਾਲ ਨਾ ਕਮੁਦਾ ਲਵਤਕਾ ਕੇਰੀਆ ਗੇ ਵਾਹਕਤਾ
6: ਦੰ ਗੋਸਿੰ ਫੁਰੇ ਤਮਦ ਹੁ ਮੀਟਿੰਨ ਦਿਆਮ ਸਕਰੀਨ ਟੈਸਟਿੰਨ ਨਾ ਗੇਂ ਗੋਸਾ ਉਸਲ ਵਕੂਲੂ ਵੇ ਤੰ ਕੋਲੇ ਕੂਲੇ ਲਾਫ ਦੇਂ ਫਹੁੰ ਐਮ ਹੁ ਨੁਗੁਲੇ ਅਸਲੂ ਏਣੀ ਵਰ ਦੇਰੇ
7: ਰੰਜ਼ਮਾਨੁ ਗੋ ਲਾਵੇ ਮੀ ਮੀ ਜ਼ਮਾਨਾ ਕੀ ਮਗੇ ਤੁਤੰਬੇ ਸੇਜ਼ਮਾਨੁ ਗੋ ਲੈਨ ਬੇਰਜਹਾ ਲੈਨ ਵਰ ਗਿਨੇ ਮੈਂ ਨੰਗੇ ਬੰਗੋ ਨਸੀਰ ਬੁਣੀ ਮੈਂ ਗੇਨ ਰਾਚੇ ਵਰ ਗਿਨੇ ਮੀ ਹੁਣ ਹਮ ਮੀ ਲਾਵਾ ਡੁਆ ਦੇਂਗਾ
8: ਰੰਜ਼ਮਾਨੇ ਅੱਤਾ ਐਮੀ
1: ਹੋਮੇ ਬ੍ਰਾਸਵਤੀ ਦੁਵਹਿ ਗੇ ਮੈਂ ਦੁਰ ਤੇ ਜਹਾਇਰ
9: ਗੇਮ ਔਨ
10: ਗੇਮ ਔਨ